ਨਾ ਪੰਨੇ ਮੰਨਾ ਜਾਦਿਆ ਯਾ ਨਾ ਨਾ ਤੇ ਮਾਸਕਤਾ ਬਾਦ ਕਰਾ ਸਕਦੇ ਨਾ ਬਾਦ ਤੇ ਮਾਸਕਤਾ ਨੇ ਤੇ ਕਰਾ ਸਕਦਾ ਲੈ ਨੇ ਹਮ ਬੇਨ ਸੋ ਨਾ ਰੰ ਫਿਰ ਫਾਦ ਬੇਨ ਸੋ ਚੀ ਆਲ ਦੇ ਤੇ ਤੇ ਫਮਾ ਕੇ ਤੇ ਨਾ ਫੋਰ ਦੋ ਨਿਆ ਨੇ ਪਦੇ ਮਨਾਇ ਜਾ ਵਕ ਫਿੰਗਲ ਤਮੰਗਾ ਚਮਤੇ ਬਰ ਚਮੇ ਉਡੰਗਾ ਪਦੇ ਮਨਾਇ ਜਾ ਤੁਤ ਕਰ ਪਜੀ ਬਦਵਾਹਿ ਬੁਆ ਬੁਕਿਆ ਮਨ ਮਾਸ ਤਿਤਾ ਮਨੰਗੋ ਤਮਨਾਇ ਰੰਦਾ ਤੇ ਯੇ ਜੋ ਆ